0: Assalamualaikum.
1: ਨੋਦੀ ਕੇ ਮੈਗਾ ਹਰਟਸ ਅਦਿਵੇ ਹੀ ਐਫਐਮ ਮਿਗੜੀ ਗਾਡੋ ਸਮੁੰਗੇਂਦਵਾ ਐਮਹ ਆਇ ਹੁਂ ਤੇ ਨਵਰੰ ਉਫਾਵੇਰ ਵਗੁਤ ਕੁਲਕੰ ਇਦਮੁੰ ਦਿਵੇ ਹੀ ਐਫਐਮ ਕੁਰੇਗੇਂਦਾ ਰਾਜ ਹਿੰਦੁਨਾ ਮਿਸਿਸ ਲਾਗਮਲਿੰ ਆਸ਼ੋਯਕ ਆਇਕੀਗ ਮਿਯਦ ਮਿਗੜੀ ਗਮੇ ਬਦਲ ਕੋਲੀ ਅਲਗੁਨ ਫਹੀਦਾ
0: ਅਦਿ ਅਲਗੁਨ ਸ਼ਹਾਮਾ ਮਿਯਦੁਗੇ ਸ਼ੋਵਿਸ ਕੁਰੇਗੇਂਦਾਨੀ ਤਫਾਤੁ ਏਕੀ ਬੈਤੰ ਹਿਮਣਾਲਾਗੇ ਮਿਯਦੁਗੇ ਤਾਰੀਖ ਬਲਾਲਾਇਰੋ ਮਿਯਦਕੀ ਹਤੇਂ ਅਕਟੋਬਰ ਦੇਹਾ ਸਬਿਸ ਸਬਿਸ ਰਬੀਉਲ ਆਖਿਰ ਸਾਦਸਤੇ ਕਸਾਲਿ ਸਸ਼ੇ ਬੁਧਾ ਦੁਸ ਦੇ ਹਫਤਾ ਮੀ ਨਿਮੇਣਿ ਗਾਇ ਗੰਡਕ
1: ਹਫਤਾ ਨਿਮੇਣਿ ਹਫਤਾ ਨਿਮੇ ਵਾ ਇਰੰ ਅਣਿਕਾ ਹਫਤਾ ਬੰਦ ਪਲੇਨ ਤਵਸ ਹਦਾਣੇ ਮਿਹਾ ਹਿਸਾਬੁਮ ਫਿਸ਼ਿਗੇ ਨੋ
0: ਇਕਮ ਵਾਰ ਮੁਹਿਮ ਕਮੇ ਕੰਨੇ ਕੋਮਮੇ ਤਣਕ ਦਾਮ ਪਲੇਨ ਹੈਦੀਸ ਮੌਸਮ ਬਲਮ ਵਾਣੇ
1: ਮੌਸਮ ਬਲਮ ਵਾਣੇ ਮਿਹਾਰ ਮੌਸਮ ਹਮ ਵਾ ਨੁਆ ਨੇਂਗੇ ਦੂ ਵਿਸਾਰ ਵਾਣੇ ਨੇ ਦੂ ਵਰੰ ਹੂਣ ਵਾਣੇ ਤੋ
0: ਸੀ ਹੋਗਾ ਹੁਣ ਗੜੀ ਕੇ ਵਰੰ ਹੂਣ ਵਤਾ ਨੁਕੁ ਮੇਲਾਇਰ ਵਾਰ
1: ਵੇਹਿੰਦਾ ਹਮੇ ਕਾਲ ਗੋਤ ਕਰਦਣੀ ਨਲਗੁਣ ਮੇ ਸ਼ੋ ਕੁਰੀ ਅਦਾਰ ਤਫਾਤੇ ਕੇ ਬੈਤੰ ਹਿਮਨਾਲ ਦੀਗੇ ਕੁਰੀ ਗੇਂਦਾ ਨੇਗੇ ਤੁਰ ਮੌਸਮ ਅਵਸ ਬਲਾਲਾ ਨੰ ਦੇਂ ਨੂਸਤਕੁਮ ਫਾਹ ਕੋਲਵੇ ਮੁਹਿਮ ਖਬਰ ਤਵਸ ਅਲਗੁਣ ਮੇ ਹਮ ਸ਼ੋ ਗੇ ਤੇਰੇ ਕੇ ਹਿਮਨਾਲ ਦੀਗੇ ਕੁਰੀ ਗੇਂਦਾ ਨੇਗੇ ਤੁਰ ਅਲਗੁਣ ਮੇ ਹੁਣ ਤੇਨਸ ਫੁਰਸਤ ਉਣਨਾ
0: ਸ਼ੋ ਗ ਬੈਰਿਓਮਾ ਡੀਐਫਐਮ 91 ਪੇਜ ਪੀਐਸਐਮ ਏਆ ਮੇ ਦੁਰਿਕੋ ਬੈਰਿਵੇ ਵੇਣੇ ਮਿਹਾਨਸੁਰ ਹਮ ਬੈਰਿਵਾਂ ਵੀ ਰੀਤਿ ਲਵੈਂ ਅਡੋ ਹਲੰ ਬੇਣੁ ਵੇਸ ਬੈਰਿਵੇ ਵੇਣੇ
1: ਇਹ ਮਾਰਗੁਣ ਮੇ ਸ਼ੋ ਫੇਸ਼ਮ ਗੇ ਗੋਤੁਂ ਹਿੱਗੇ ਹਮ ਲਵੈਂ ਹਿਮਨਾਲ ਦੇਣਾ ਲਵੈ ਅਫੋ ਹਮੇ ਬੈਤਕਾ ਇਕੀ ਗਲਗੁਣ ਮਿੰਦੇ ਮੇ ਹੁਕੁਰੀ ਅਦਾਣਾ

ਹਰ ਗੜੀ ਮੇ ਵਣੀ ਦੇਹ ਗੜੀ ਹਾਤਾ 20 ਮਿੰਟ ਹਿੰਗਾ ਦਿਵ ਐਫ ਐਮ ਮੇ ਗੋਤ ਕੋਰੇ ਮਿਦਨੀ ਇਹੁਨ ਤੇਰਿੰਗ ਹਵੋ ਮਿਸ਼ੋ ਸ਼ੋਇ ਕੋਰੇ ਮਿਦਨੀ ਫੀਣਾ ਇਗਾਰ ਤੇਰਿ ਸਿੰਘ ਮਾ ਹਮੇ ਸ਼ੋ ਕੋਰੇ ਦਾਇਰ ਇਹੁਨ ਤੇਰਿੰਗ ਬੈਵਰ ਮਾਇ ਕੋ ਸ਼ੋ ਕੋਰੇ ਦਾਣ ਇਹੁਨ ਤੇਰਿੰਗ ਸ਼ੋ ਗਾ ਬੈਵਰ ਮਾ ਮੈਸੇਜ ਕੁਰਾਣੀ ਪੀ ਐਸ ਐਮ ਡੀ ਐਫ ਐਮ 91 ਪੇਜ ਮੈਂ ਸਾ ਬਣੀ ਕਵਿਸ ਇਤੁਰ ਇਹੁਨ ਤੇਰਿੰਗ ਮੈਸੇਜ ਕਿਆਲਾਣ ਮੀ ਮਲਕਾ ਗੇ ਫਰਾਤੁਂ ਐਸੋ ਮੈਸੇਜ ਵਿੰਦਾ ਹਿਤਾ ਜਾਣ ਮਿਲਵ ਜਹਾ ਦੇ ਮਲਕਾ ਮੇ ਤੇ ਰਿਕਵੈਸਟ ਕੋਲਾਫਾ ਦੇ ਮਲਕਾ ਗੇ ਮੈਸੇਜ ਗ ਮੀ ਬੁਣਣੀ ਹੇਵਲਫਾ ਇਕਵਰੀ ਨਕੀ ਅਲੀ ਗਦ ਨੂਰੇ ਫਦ ਬਾਇਕੇ ਦੁਆਲ ਗ ਇਰ ਗ ਅਲੀ ਕੰ ਤਿਬਾ ਗ ਹਯਾਤ ਲਿਬਿ ਲਿਬਿ ਹੁਣ ਨਹਿੰਦ ਇਕੰ ਇਹਸਾਸ ਨੁਕੁਰੇ ਵਿਦਾਣੇ ਮਲਕਾ ਹਮੇ ਤੀ ਵਰਾ ਬੁੱਧਿ ਵੇਰੀ ਮੈਸੇਜ ਕੋਫਾ ਵਰਾ ਐਬਰੇ ਤੇਰੇ ಮಲಕಾ ಮೇ ಬುಡನೆ ಎಕುವರಿನಕ್ಕೆ ಅಲಗದ ನೂರಕ್ಕೆ ಏಕಂ ಕುದ್ದುವಾಲುಗೆ ಅಲಿಕನ್ ತಿಬ್ಬಾಗೆ ಹಯಾತಲ್ ಲಿಬಿ ಲಿಬಿ ಹುಣ್ಣ ಹಿಂದಕ್ಕು ಏಕಂ ಇಹುಸಾಸ್ ನುಕುರೆ ವಿದಾಣಿ ಏಕಂ ಹೇವಲಫಾ ಎಕುವರಿಂಗೆ ಅಲಿಗದ ಕಂ ಹಮ ಹೇವಲಫಾ ಎಕುವರೆ ವೆಜ್ಜ ಏಕಂ ಇಹುಸಾಸ್ ಕುರ ವಾಣ್ ಏ ರಂಗಳು ಗೊತ್ತಗೇದು ಏಮ ಮಲಕಾ ಮೇ ರಿಕ್ವೆಸ್ಟ್ ಕೊಲ್ಲಿ ಲವ ಜಹಾಲ್ದೇನೆ ಏ ವಿಂದ ಹಿತ ಜಾಣ ಮಿಲಕಿ ತೇರಾದೆ ಅಶ್ಫಾ ಕಿಯಾಫ ಇಲ್ಲವೆ ಎಮ್ಮ ಮಿಹಾಯ್ ಸಾಬು ಮಲಕಾಗ ಮೇ ರಿಕ್ವೆಸ್ಟ್ ಹಾಕೋ ಕುರಿಯದ್ದಾಣ

ਬੈ ਮੀਂਹ ਹੁਣ ਨੱਕਿਆ ਵਾ ਦਿਵਨਿਕੋ ਆਦਿ ਥੀਏ ਬੈ ਮੀਂਹ ਹੁੰਗੇ ਤਿਰੇਗਾ ਇਖਲਾਂਗ ਰਸੂਲਾ ਹੁਣ ਵਨਿਕੋ ਥੀਏ ਬੈ ਮੀਂਹ ਹੁਣ ਖਾ ਫਿਰ ਵਣੀ ਖੁਮ ਫਦੇ ਕੁਮ ਹੀਏ ਅੱਲੋਹਗੇ ਦੀਨੁਗਾ ਹਿਫਾਟਾ ਮੀਹਾ ਦੰਨਾਸ਼ੇ ਫਾਹੇ ਏ ਮੀਹ ਕ ਸੀਦਾ ਵਿਗਿੰਵਾ ਮਗਖ ਥਿਦ ਮਗੁ ਲਿਬਿਜ ਖੰ ਖਸ਼ੋਰੇ।

0: نوديها 2 ميجا هرتز تبعي اف ام.
1: ਇਮੇ ਕਮਦਾ ਫਿਲ ਮੈਂਗਣੀ ਕੀ ਹਵਰ ਕਤੋ ਹੈ ਫਿਨ ਮਜਾਵਾਬ ਕੀ
2: ਵਰ ਰੰਗਲੰਗੇ
3: ਕੀ ਨਕੁੰਦਰੀ ਉਲੇਨੀ ਖਲਾਇਆ ਨੁਲਾ ਮਿਹਤੁਗਾ ਵਿੰਦੂ ਕਦੇ ਨਿਸ਼ਾਨਾ ਨੁ
1: ਇਮੇ ਕਮਦਾ ਫਿਲ ਮੁਗੇ ਇਮੇ ਖਾਸਕਮ ਕੀ ਕੋ ਬੈਤੋ ਹੈ ਫਿਨ ਮਜਾਵਾਬ ਕੀ
2: ਫਿਲਮ ਗੇ ਹੂਰੀ ਹਾ ਕਮ ਵਿਸ
4: ਇੱਕ ਚੁਟਕੀ ਸੰਦੂਰ ਕੀ ਕੀਮਤ ਤੁਮ ਕੀ ਜਾਣੋ ਰਮੇਸ਼ ਬਾਬੂ
1: ਇਮੇ ਕਮਦਾ ਫਿਲ ਮੈਂਗੇ ਮਿੰਬਰ ਬਨਾਲਾ ಟೆಸ್ಟ್ ಕ ತಯಾರ್ ತೋ ಹಾಫಿನಮ ಕೋಬ ಜವಾಬಕಿ
2: ಹೇವಲ್ಲ ತಯಾರ್
5: ದೇಹ ಸರ್ವಿಸ್ ವನಹರ್ ದಿವಿಹಿ ಎಫ್ ಎಂ ಬೆನ್ಸ್ತೆನಿ ಮೂವಿ ಮೂಡ್
1: ಎಮ್ಮೆ ಕಮದಾಫ ಮೆಗೆ ಮೆಂಬರ್ ಬದಲಾಲು ಮ ದಿವಿಹಿ ಎಫ್ ಎಂ ಗೆ ಟೀಮ್ ಮಿಜೂರಿ ತಯಾರ್ ತಿಯಬೆ ಫ್ರಂ ತಯಾರ್ ತೋ
5: ಮೂವಿ ಮೂಡ್.

ਬੋਸ ਦੇ ਹਾਲੋ ਵੀ ਵੇਖ ਕੇ ਇਤਿਹਾਸ ਸਾਥਾਰ ਵਣਾ ਹਰ ਨੂੰ ਕੋਈ ਮਸ਼ਹੂਰ ਦਿਵੇ ਫਿਲਮ ਬੋਸ ਕੇ ਐਮ ਮਕਬੂਲ ਵੀ ਇਹ ਲੋ ਵੀ ਗਿਲਾਵਾ ਫਿਲਮ ਬੋਸ ਕੇ ਇਤਿਹਾਸ ਸਾਥਾਰ ਵਣਾ ਹਰ ਮਸ਼ਹੂਰ ਡਾਇਰੈਕਟਰ ਫਾਤਮਤ ਨਾਹੁਲਾ ਪ੍ਰੋਡਿਊਸ ਕੋ ਆਇਸ਼ਤ ਰਿਸ਼ਮੀ ਡਾਇਰੈਕਟ ਕੁਰੀ ਲੋ ਵੀ ਗੇ ਫਿਲਮੇ ਮੀ ਫਿਲਮ ਬੇਲੂਨ ਤੇਰਿੰਗੇ ਵਾਰ ਬੋਡੂ ਮਕਬੂਲ ਕਮੇਲਿ ਬਿਫਵੇ ਫਿਲਮਗੇ ਮੈਗਨ ਕਾਸਟਮ ਫੈਨਕੇ ਦਣੀ ਮਰਿਯਮ ਅਜ਼ਾ ਮੁਹੰਮਦ ਯੂਨਾਨ ਇਬ੍ਰਾਹਿਮ ਜਿਹਾਦ ਫਾਤਮਤ ਅਜ਼ੀਫਾ ਫਿਲਮਗੇ ਕਾਸਟੁਗ ਅਲੀ ਆਜ਼ਿਮ ਆਬੋ ਅਦਿ ਅਲੀ ਸ਼ਾਮਿਲ ਵਸਿਮੇਨੇ ਹਿਗੇਮ ਰੀਤ ਲਵਤਕੇ ਹਿਮੇਨੇ ਮੀ ਫਿਲਮਗੇ ਬੋਸ ਤੇ ਹਾਲੋ ਬਿਵੇ ਮੀ ਲਵੇ ਕੀ ਤੇਰਵਾ ਅਦਿ ਮਾਇਨ ਕਿਆ ਫਵਾ ਹਿਗੇਮ ਲਵੇ